0: ਸਿਆਹ ਸਿੰਧ ਜੀ ਦਿਲ ਜੀ ਮਟਿਆਰੇ ਐਫ ਐਮ 91.6 ਜੋ
1: ਸਿੰਧ ਕੀ ਹੋ ਤੋ ਆਵਾਜ਼ ਵੀ ਸਿੰਧ ਕੀ ਹੈ GFM 88 ਨੈਟਵਰਕ ਸਿੰਧ ਕੀ ਆਵਾਜ਼।

0: ਐਗਜ਼ਾਮਪਲ ਮਤਲਬ ਐਗਜ਼ਾਮਪਲ ਇਹ ਹੁੰਦਾ ਜੇ ਹਾਣੇ ਤਾਂ ਹਿਤੇ ਸਪੋਜ਼ ਮੂੰਸਾਂ ਗੱਡ ਵੇਠਾ ਹੋ ਤਾਂ ਹਿਕੜੀ ਪ੍ਰੀਮਿਸਿਸ ਮੇ ਵੇਠਾ ਹੋ ਅਗਰ ਕੋਈ ਬਾਹਰੋਂ ਕੋ ਮਾਣੂ ਅਚੇ ਐ ਤਾਂਕੇ ਫੋਰਸਫੁਲੀ ਤੋਂ ਬਾਹਰ ਕੱਢੀ ਛੱਡੇ ਉਨ ਫੋਰਸਫੁਲ ਬਾਹਰ ਕੱਢਣ ਕੇ ਹੀ ਜੇਕੋ ਆ ਇਲੀਗਲ ਡਿਸਪੋਜ਼ੀਸ਼ਨ ਚਾਹੁੰਦਾ ਆ ਕਿਉਂਕਿ ਤਾਂ ਵਟ ਅਖਤਿਆਰ ਨਹੀਂ ਬਗੈਰ ਅਖਤਿਆਰ ਜੇ ਤਾਂ ਕਿਸੇ ਮਾਣੂ ਕੇ ਉਨਜੀ ਰਾਈਟ ਫੁੱਲ ਓਨਰਸ਼ਿਪ ਤਾਂ ਬਾਹਰ ਨਥਾ ਮਨਾ ਧਕੇਲੇ ਸਕੋ ਜਾਂ ਉਹਨੇ ਕੱਢੀ ਸਕੋ ਦੈਟ ਇਜ਼ ਰਿਲੇਟਡ ਟੂ ਦੈਟ ਟੋਪਿਕ ਰਿਲੇਟਡ ਟੂ ਇਲੀਗਲ ਡਿਸਪੋਜ਼ੀਸ਼ਨ
1: ਆਲ ਰਾਈਟ ਸਰ ਹਾਣੇ ਪਰਪਸ ਤੇ ਚੋ ਇਲੀਗਲ ਡਿਸਪੋਜ਼ੀਸ਼ਨ ਐਕਟ 2005 ਜੋ ਪਰਪਸ ਛਾ ਹੋ
0: 2000 ਇਲੀਗਲ ਡਿਸਪੋਜ਼ੀਸ਼ਨ ਐਕਟ ਜੋ ਪਰਪਸ ਹੋ ਮੇਨ ਪਰਪਸ ਹੋ ਟੂ ਪ੍ਰੋਟੈਕਟ the citizen from land grabber, land mafia, from those person who are forcefully evicting someone from his property or from his lawful occupations. ਉਨ ਖਾਂ ਪ੍ਰੋਟੈਕਟ ਕਰਨ ਦੇ ਲਈ ਦੈਟ ਲਾਅ ਵਾਸ ਕ੍ਰੀਏਟਡ ਇਨ 2005
1: ਆਲ ਰਾਈਟ ਐਂਡ ਹੀ ਸਰ ਜੇਕੋ ਐਕਟ ਆ ਹੀ ਉਹ ਪਾਕਿਸਤਾਨ ਮੇ ਜੇਕੋ ਕਿਹੜੀ ਹੱਦ

0: ਕੀਆ ਹੈ ਸਿੰਧ ਜੀ ਦਿਲ ਜੀ ਮਟਿਆਰੇ ਐਫ ਐਮ 91.6 ਜੋ
1: ਸਿੰਧ ਕੀ ਹੋ ਤੋ ਆਵਾਜ਼ ਵੀ ਸਿੰਧ ਕੀ ਹੈ ਜੀ ਐਫ ਐਮ 88 ਨੈਟਵਰਕ ਸਿੰਧ ਕੀ ਆਵਾਜ਼।